0: ਜੀ ਸਹੀ ਕਾਲ ਸ਼ਾਮਿਲ ਹੋਈ ਪ੍ਰੋਗਰਾਮ ਕੀ ਕਿਸੀ ਕਾਲ ਬਣੇ ਛੇ ਨੈਕਸਟ ਕਾਲਰ ਸੋ ਕੋ ਦੇਖਾਂ ਦੇ ਨਰਸੀ ਅਸਲਾਮੁ ਅਲੈਕੁਮ ਜੀ ਸੁ ਖਬਰ ਕੀ ਵਿਖਿਓ ਦੇ ਨਾਮ ਦੇਗੁਆਲਾ ਖਬਰ ਕਵੇ ਵਈ ਮਾਸ਼ਾਅੱਲਾ ਦੇਗੁਆਲੇ ਸਰੰਗੇ ਸ਼ਾਏ ਬਿਲਕੁਲ ਠੀਕ ਠਾਕ ਮਾਸ਼ਾਅੱਲਾ ਦਾ ਖਵਾ ਦੇਗੁਆਲੇ ਦੇ ਟੋਲਾ ਦੇਗੁਆਲੇ ਪ੍ਰੋਗਰਾਮ ਹੋਰ ਵੀ
1: ਬਿਲਕੁਲ
0: ਠੀਕ ਠਾਕ ਅਧਿਕ ਵਾਲੇ ਦਰ ਤੋਂ ਪ੍ਰੋਗਰਾਮ ਵਿੱਚ ਖਾਨ ਰੁਕਵੀ।

ਦੇਫਾ ਕੰਪਨੀ ਸ਼ਿਫਾ ਤੇ ਤਾਂ ਦੇ ਤੁਸੀਂ ਦਿਸਾਰ ਦੇ ਵਿੱਚ ਤੂੰ ਨੇ ਇਲਾਜ ਕੀਤੀ ਦੇ ਬਦਨ ਦੇ ਦਰਦੇ ਇਲਾਜ ਬਦਨ ਦੇ ਦਰਦੀ ਨਾ ਕਵੀ ਜ਼ੁਲਮ ਪੇ ਹੋ ਰਹਾ ਵਾ ਦਰਦੀ ਨੇ ਖਤਮ ਅਪਸ਼ੀ ਤਾਲੇ ਦੇ ਸੀ ਜੀ ਪੇ ਹੋ ਰਹਾ ਵਾ ਬਿਲਕੁਲ ਜੀ ਦਾ ਇਲਾਜ ਡੇਰ ਬਿਹਤਰੀਨ ਇਲਾਜ ਦਾ ਇਲਾਜ ਦੇ ਤੁਸੀਂ ਪਕਲੀ ਸ਼ੇ ਡੇਰ ਨਸ਼ਦੇ ਹੋ ਡੇਰ ਪਸਾਓ ਕਾ ਤਰੀਕਾ ਤੁਸੀਂ ਤਾਂ ਮਿਲਾਵੇ ਦਾ ਇਸ਼ੀ ਯੋ ਕਲੀ ਉਹ ਬਜ਼ੁਰ ਚਕਾਰ ਖਾਮ ਖਲਾ ਗਵਿਸ ਹੈ ਉਹ ਬਜ਼ੁਰ ਨਾ ਉਰ ਰੇਸ ਹੈ ਖੁਜ਼ੇਫਾ ਕੰਪਨੀ ਸ਼ਿਫਾ ਤੇਲ ਅਕਸਰ ਔਰ ਦਿਨ ਕੀ ਦਾ ਦੇ ਨੁਮ ਖਲਾ ਤੋ ਖਲੀ ਨੋ ਨੁਮ ਤਾ ਖਾਸ ਤੌਰ ਬੰਦੇ ਤਵਜੂ ਓਕੇ ਦਾ ਜੀ ਦਾ ਨੁਮ ਦਾਈ ਖੁਜ਼ੇਫਾ ਕੰਪਨੀ ਸ਼ਿਫਾ ਤੇਲ

Shifa Cosmetics Pakistan. ਦਾ ਪ੍ਰੋਗਰਾਮ ਤੁਸੀਂ ਦੀ ਪ੍ਰਾਪਤ ਰੋਜ਼ਾਨਾ 20 ਵਜੇ ਨਾ ਉਪਲਾ ਤਰ ਉਤੇ ਵਜੇ ਰਸਾ ਪੇਸ਼ਕੀ ਸੀ ਜਿਸ ਵਿੱਚ ਖਬਰ ਆ ਤਰੇ ਦੇ ਤੁਸੀਂ ਦੀ ਪ੍ਰਾਪਤ ਤੁਸੀਂ ਦਿਖਾਈ ਸੁਲਾ ਹਾਂ ਤਵੀ ਵਿਚਾਰ ਦੇ ਵਿੱਚ ਤੁਨੇ ਦੇ ਆਦੇ ਬਦਨ ਦੇ ਦਰਦੀ ਇਲਾਜ ਹਮ ਸਦੇਸ਼ ਵਿੱਚ ਤੁਸੀਂ ਦੇ ਰੋੜਾ ਹੀ ਔਰ ਜਨਾਬ ਦੇ ਇਲਾਜੀ ਨਾ ਦੀ ਪਸ਼ਿਫਾ ਤੇਲ ਸੇ ਔਰ ਸ਼ਿਫਾ ਬਿਊਟੀ ਕਰੀਮ ਦੇ ਤੁਸੀਂ ਮਖੀਨਾ ਹਸਪੀ ਨਵੀ ਜੀ ਮਤਲਬ ਦੇ ਤੁਸੀਂ ਦਿਮਾਗ ਦੇ ਦੁਨੇ ਦੁਖੀ ਨਾ ਡਬੀ ਨਾ ਤਰਸੇਰੀ ਨਦਰੀ ਮੀ ਉਹ ਤੁਸੀਂ ਗੋੜੇ ਚੀਰ ਆਪ ਨਿਮਿਸ਼ ਦਿਮਾਗ ਨਾ ਦੁਨੇ ਦੁਖੀ ਨਾ ਡਬੀ ਨਾ ਤਰਸੇਰੀ ਯਾ ਦਿਮਾਗ ਤੁਰ ਬੁਲਾ ਦੇ ਸਰ ਗਲੋਂ ਦੇ ਤੁਰ ਹਲਕੇ ਹੱਥ ਮੇ ਸੀ ਜੀ ਜਨਾਬ ਕੋ ਜ਼ਿਫਾ ਕੰਪਨੀ ਸ਼ਿਫਾ ਤੇਲ ਪੇ ਸੋਰੀ ਕਰੀਮ ਪੇ ਇਸਤੇਮਾਲ ਕੇ ਜ਼ਿਫਾ ਕੰਪਨੀ ਸ਼ਿਫਾ ਬਿਊਟੀ ਕਰੀਮ ਇਹ ਕਮਨ ਸੀ ਫੇਸ ਵਾਸ਼ ਰਾਈਸ ਫੇਸ ਵਾਸ਼ ਨਮੀਨਾ ਯੂਜ਼ ਸੋ ਤੇਸਾ ਜ਼ਿਫਾ ਕੰਪਨੀ ਨੂੰ ਦਾ ਹਮ ਜ਼ਰੂਰ ਟਰਾਈ ਕੇ ਔਰ ਬੁਲ ਔਫਲ ਮਕੀਨਾ ਸਫਾ ਜੁੜ ਗਈ।